0: You can join the Alium program every Saturday morning at 8:30. To discover other Tamil programs on Planet FM, go to our website, planetaudio.org.nz, click Language Tamil. In a few minutes, Jagjit and Rita join us with Grahan Kakel, a program on astrology, paranormal investigations, spiritual healing, meditation, dream interpretation, numerology, and more. On air at 9:05.
1: Aao sare ikatthe hoke saans dilan di paiye, dilan de vich paiyan duriyan nede ho mitaiye. ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਸਾਂਝ ਦਿਲਾਂ ਦੀ ਹਰੇਕ ਫਰਾਈਡੇ 11:35 ਤੋਂ ਲੈ ਕੇ 1:30 ਤੱਕ ਹਰਪਾਲ ਸਿੰਘ ਪਾਲ ਦੇ ਨਾਲ 104.6 ਪਲੈਨਟ FM ਦੇ ਉੱਤੇ ਸੁਣਨਾ ਨਹੀਂ ਭੁੱਲਣਾ ਸਾਂਝ ਦਿਲਾਂ ਦੀ।